ਮੇਰਾ ਖਿਆਲ ਹੈ ਗੀਤ ਤੁਹਾ ਕੋ ਪਸੰਦ ਆਇਆ ਹੋ ਸੀ। ਕਲਾਕਾਰ ਹਨ ਏਐਸ ਕੰਗ। ਸਰਾਏ ਕੀ ਭੈਣੋ ਭਰਾਵੋ, ਜ਼ਿੰਦਗੀ ਵਿੱਚ ਕਈ ਰਿਸ਼ਤੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦਾ ਕੋਈ ਨਾਂ ਹੀ ਨਹੀਂ। ਪੰਜਾਬੀ ਦਾ ਇੱਕ ਡਰਾਮਾ ਹੈ, ਰਿਸ਼ਤਿਆਂ ਦਾ ਕੀ ਰੱਖੀਏ ਨਾਂ। ਅਸਲ ਵਿੱਚ ਜੱਡਣ ਕਿਸੇ ਨਾਲ ਪਿਆਰ ਥੀਂਦਾ ਹੈ ਨਾ, ਤਾਂ ਸਮਝ ਹੀ ਕੋਈ ਨਹੀਂ ਆਉਂਦਾ ਕਿ ਇਹ ਰਿਸ਼ਤੇ ਕੀ ਬਣ ਵੰਜਣ। ਛੁਹੇਰ ਸਚੇਂਦੀ ਹੈ ਕਿ ਉਸ ਦਾ ਪਿਆਰ ਬਸ ਉਸ ਨਾਲ ਠੀਕ ਗਿਆ, ਪਿਆਰ ਕੀਤਾ ਨਹੀਂ ਵੈਂਦਾ। ਉਹ ਉਸ ਕੋ ਬਹੁ ਪਿਆਰ ਕਰੇਂਦੀ ਹੈ, ਪਰ ਇਹ ਸਮਝ ਕੋ ਨਹੀਂ ਆਉਂਦਾ ਕਿ ਉਸ ਕੋ ਕੇ ਕਹਿ ਕੇ ਬੁਲਾਵੇ। ਇਸ ਕੋ ਡੇਦੇ ਹੋਏ ਮੇਕੋ ਇੱਕ ਬਹੁ ਪਿਆਰਾ ਗੀਤ ਚੇਤੇ ਆਉਂਦਾ ਪਿਆ ਹੈ, ਕੀ ਕਹਿ ਕੇ ਬੁਲਾਵਾਂ ਤੈਨੂੰ ਕਿ ਤੂੰ ਮੇਰਾ ਕੀ ਲੱਗਣਾ। ਗਾਵਣ ਵਿੱਚ ਬਹੁ ਕਲਾਕਾਰੀ ਨਾਲ ਪੇਸ਼ ਕੀਤਾ ਹੈ ਸਰਵਜੀਤ ਨੇ। ਚਸ ਗਿਨੋ ਇਸ ਗੀਤ ਦੀ।

ਸਾਂ ਸਰਵਜੀਤ ਦੀ ਆਵਾਜ਼ ਵਿੱਚ ਸੁਣਦੇ ਪਏ ਹੋਵੇ। ਗੀਤਕਾਰ ਹਨ ਸੋਹਣ ਸਿੰਘ ਮੀਸ਼ਾ। ਪ੍ਰੋਗਰਾਮ ਨੂੰ ਅੱਗੋਂ ਵਧਾਉਂਦੇ ਹੋਏ ਗੱਲ ਕਰਦੇ ਹਾਂ ਪੰਜਾਬ ਦੀ ਲੋਕ ਕਲਾ ਫੁਲਕਾਰੀ ਦੀ। ਕਢਾਈ ਤੇ ਕਸੀਦਾਕਾਰੀ ਦਾ ਸਿਖਰ ਰੂਪ ਹੈ ਫੁਲਕਾਰੀ, ਤੇ ਗਰਾਵਾਂ ਵਿੱਚ ਵਿਹੜੇ ਵਿੱਚ ਬੈਠੀਆਂ ਫੁਲਕਾਰੀ ਕਢੇਂਦੀਆਂ ਛੂਹੇਰਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ। ਖੱਦਰ ਦੇ ਕੱਪੜੇ ਤੇ ਲਾਲ ਪੀਲੇ ਸੰਤਰੀ ਰੰਗੀ ਧਾਗੇ ਨਾਲ ਫੁੱਲਾਂ ਦੀ ਕਢਾਈ ਕਰਕੇ ਫੁਲਕਾਰੀ ਤਿਆਰ ਕਰਦੀ ਦੇਖ ਕੇ ਉਸ ਦਾ ਪ੍ਰੇਮੀ ਕਿਹੜਾ ਖੁਸ਼ ਥੀਂਦਾ ਏ। ਤੇ ਇਹ ਗੀਤ ਗਾਉਂਦਾ ਹੈ, ਤੂੰ ਫੁਲਕਾਰੀ ਕੱਢਦੀ ਫੁਲਕਾਰੀ ਕੱਢੇ ਸਾਡੀ ਜਾਨ। ਇਸ ਪੂਰੇ ਗੀਤ ਵਿੱਚ ਫੁਲਕਾਰੀ ਤੇ ਫੁਲਕਾਰੀ ਕਢੇਂਦੀ ਛੂਹੇਰ ਦੀ ਤਾਰੀਫ ਕੀਤੀ ਗਈ ਹੈ। ਆਓ ਸੁਣੇਂਦੇ ਹੈ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਇਹ ਬਹੁਤ ਪਿਆਰਾ ਗੀਤ।

ਤੁਸੀਂ ਸੁਣਦੇ ਪਏ ਹੋਵੇ ਬਲਕਾਰ ਸਿੱਧੂ ਦਾ ਗਾਇਆ ਗੀਤ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਕਰਦੇ ਹਾਂ ਕੁਝ ਗਾਵਣ ਨਚਾਵਣ ਦੀ, ਕਿਉਂਕਿ ਨੱਚਣ ਗਾਵਣ ਬਗੈਰ ਜਸ਼ਨ ਹੀ ਨਹੀਂ ਜ਼ਿੰਦਗੀ ਵੀ ਅਧੂਰੀ ਏ। ਸੱਚੀ ਖੁਸ਼ੀਆਂ ਭਰਾ ਗੀਤ ਹਾਂ ਕੁ ਸਕੂਨ ਦਿੰਦਾ ਹੈ, ਦਿੰਦਾ ਹੈ ਕਿ ਨਾ? ਸਰਾਇਕੀ ਭਾਣਾ ਭਰਾਵਾਂ ਦਾ ਤਾਂ ਵਾਲਾ ਸੁਭਾਅ ਹੀ ਇਹੋ ਜਿਹਾ ਹੈ ਨੱਚਣ ਟੱਪਣ ਦਾ। ਸ਼ਾਦੀ ਵਾਲੇ ਘਰ ਵਿੱਚ ਤਾਂ ਛੂਹੇਰਾਂ ਬੋਛਣ ਖਿੰਡਾਈ ਚਫੇਰੋਂ ਘੁੰਮਦੀਆਂ ਨੱਚਦੀਆਂ ਨੇ, ਕਿਆ ਮਾਹੌਲ ਬਣ ਵੈਂਦਾ ਹੈ। ਤੇ ਆਓ ਵਾਲਾ ਸੁਣੇਂਦੇ ਹਾਂ ਹਰਭਜਨ ਮਾਨ ਦਾ ਗਾਇਆ ਗੀਤ। ਇਹ ਗੀਤ ਅਸਾਂ ਗਿੱਧਾ ਹੈ ਫਿਲਮ ਅਸਾਂ ਨੂੰ ਮਾਣ ਵਤਨਾ ਦਾ ਤੂੰ। ਮਜ਼ੇ ਚਾਓ।

ਅਸਾਂ ਨੂੰ ਮਾਣ ਵਤਨਾਂ ਦਾ। ਇਸ ਫਿਲਮ ਦਾ ਗੀਤ ਤੁਸੀਂ ਸੁਣਿਆ ਹੈ ਹਰਭਜਨ ਮਾਨ ਦੀ ਆਵਾਜ਼ ਵਿੱਚ। ਦਿਲ ਤਾਂ ਕਰਿੰਦਾ ਹੈ ਕਿ ਵਲਾਂ ਗੀਤ ਸੁਣੇਂਦੇ, ਗੱਲ ਨਾ ਕਰੇਂਦੇ, ਪਰ ਘੜੀ ਦੀਆਂ ਸੂਈਆਂ ਆਦੀਆਂ ਨੇ ਕਿ ਹੁਣ ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥੇ ਹੀ ਖਤਮ ਕਰੇਂਦੇ ਹਾਂ। ਹੁਣ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਅੱਗੋਂ ਵਧਾਵਣ ਦੀ।